0: ਨਾਲ ਮੈਂ ਪਾਜੋ
1: ਇਟੀ ਵਿਨੋ ਔਰ ਰੇਡੀਓ
2: ਯੋ ਬ੍ਰੋਸ ਦੀ ਬਿਟਸ ਡਨ ਮਿਲਨਸ ਐਂਟਰਟੇਨਮੈਂਟ ਆ ਮਾਫੀ ਨੋ ਕਨੈਕਟ ਆ ਮਮਸ ਬਾਇ ਟ੍ਰੈਕ ਨਿਕਲ ਜੇ